ਕੰਟਰੋਲ ਵਿੱਚ ਰਹਿੰਦੀ ਏ। ਕਸਰਤ ਭਾਰ ਅਤੇ ਤਣਾਅ ਘਟਾ ਕੇ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਕਰਦੀ ਏ। ਰੋਜ਼ਾਨਾ ਕਸਰਤ ਕਰਨ ਨਾਲ ਸਾਡੀ ਇਮਿਊਨਿਟੀ ਵੀ ਵੱਧਦੀ ਏ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਸਾਡਾ ਬਚਾਅ ਹੁੰਦਾ ਏ। ਜਿਹੜੇ ਲੋਕ ਰੋਜ਼ਾਨਾ ਕਸਰਤ ਕਰਦੇ ਨੇ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਨੇ ਅਤੇ ਉਹਨਾਂ ਦਾ ਸਾਰਾ ਦਿਨ ਵੀ ਊਰਜਾ ਭਰਿਆ ਲੰਘਦਾ ਏ। ਕਸਰਤ ਨਾਲ ਸਾਡੇ ਸਰੀਰ ਨੂੰ ਤੇ ਲਾਹਾ ਮਿਲਦਾ ਹੀ ਏ, ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵੀ ਬਹੁਤ ਆਸਾਨ ਬਣ ਜਾਂਦੀ ਏ, ਕਿਉਂਕਿ ਕਸਰਤ ਨਾਲ ਸਾਡਾ ਸਰੀਰ ਚੁਸਤ ਰਹਿੰਦਾ ਏ, ਸਾਡਾ ਮੂਡ ਠੀਕ ਰਹਿੰਦਾ ਏ ਅਤੇ ਸਾਡੀ ਸੋਚ ਵੀ ਪੋਜ਼ਿਟਿਵ ਰਹਿੰਦੀ ਏ। ਅਕਸਰ ਲੋਕ ਸੋਚਦੇ ਨੇ ਕਿ ਰੋਜ਼ਾਨਾ ਕਸਰਤ ਕਰਨਾ ਸਿਰਫ ਵਜ਼ਨ ਘਟਾਉਣ ਜਾਂ ਫਿੱਟ ਰਹਿਣ ਲਈ ਜ਼ਰੂਰੀ ਏ, ਬਲਕਿ ਕਸਰਤ ਸਾਡੀ ਮਾਨਸਿਕ ਸਿਹਤ ਲਈ ਵੀ ਉਨੀ ਹੀ ਜ਼ਰੂਰੀ ਏ। ਅੱਜ ਕੱਲ੍ਹ ਹਰ ਉਮਰ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ, ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵੀ ਵੱਧ ਰਹੀਆਂ ਨੇ ਅਤੇ ਅਜੋਕੇ ਸਮੇਂ ਵਿੱਚ ਕਸਰਤ ਨੂੰ ਤਰਜੀਹ ਦੇਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਜੇਕਰ ਅਸੀਂ ਖੁਦ ਤੰਦਰੁਸਤ ਤੇ ਫਿੱਟ ਹੋਵਾਂਗੇ ਤਾਂ ਹੀ ਅਸੀਂ ਦੂਸਰਿਆਂ ਨੂੰ ਵੀ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰ ਸਕਦੇ ਹਾਂ। ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਗਤ ਸਿੰਘ ਜੱਗਾ ਦੇ ਗਾਏ ਇਸ ਗੀਤ ਦੇ ਨਾਲ। ਘੁੰਡ ਕੱਢ ਲੈ ਪਤਲੀਏ ਨਾਰੇ, ਸਹੁਰਿਆਂ ਦਾ ਪਿੰਡ ਆ ਗਿਆ।

0: ਏਗੀ ਤੁਸੀਂ ਜਗਤ ਸਿੰਘ ਜੱਗਾ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪੇਸ਼ ਹੈ ਵਾਰਤਾ ਸੋਸ਼ਲ ਮੀਡੀਆ ਅਤੇ ਸਮਾਜ ਤੇ ਵਾਰਤਾਕਾਰ ਨੇ ਅਜੇ ਪਾਟਿਆ।
1: ਤਕਨੀਕ ਆਪਣੇ ਆਪ 'ਚ ਨਾ ਤਾਂ ਚੰਗੀ ਹੁੰਦੀ ਹੈ ਤੇ ਨਾ ਹੀ ਮਾੜੀ। ਇਸ ਦਾ ਅਸਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਨੂੰ ਕਿਸ ਸੋਚ, ਕਿਸ ਮਕਸਦ ਅਤੇ ਕਿਸ ਜ਼ਿੰਮੇਦਾਰੀ ਨਾਲ ਇਸਤੇਮਾਲ ਕਰਦੇ ਹਾਂ। ਮਹਾਤਮਾ ਗਾਂਧੀ ਜੀ ਨੇ ਬਹੁਤ ਸੁੰਦਰ ਗੱਲ ਕਹੀ ਸੀ, ਤੁਸੀਂ ਖੁਦ ਉਹ ਬਦਲਾਅ ਬਣੋ ਜੋ ਤੁਸੀਂ ਦੁਨੀਆ ਵਿੱਚ ਦੇਖਣਾ ਚਾਹੁੰਦੇ ਹੋ। ਮਾਨਵ ਸਭਿਅਤਾ ਦੇ ਇਤਿਹਾਸ 'ਚ ਕਈ ਐਸੇ ਆਵਿਸ਼ਕਾਰ ਹੋਏ ਹਨ ਜਿਨ੍ਹਾਂ ਨੇ ਸਮਾਜ ਦੀ ਦਿਸ਼ਾ ਅਤੇ ਦਸ਼ਾ ਦੋਨਾਂ ਨੂੰ ਬਦਲ ਕੇ ਰੱਖ ਦਿੱਤਾ। ਪਹੀਏ ਦਾ ਆਵਿਸ਼ਕਾਰ, ਛਪਾਈ ਕਲਾ, ਬਿਜਲੀ, ਟੈਲੀਫੋਨ ਅਤੇ ਇੰਟਰਨੈੱਟ ਇਸ ਦੇ ਵੱਡੇ ਉਦਾਹਰਣ ਹਨ। 21ਵੀਂ ਸਦੀ ਵਿੱਚ ਜੇ ਕਿਸੇ ਮਾਧਿਅਮ ਨੇ ਸਭ ਤੋਂ ਵੱਡਾ ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਿਕ ਬਦਲਾਅ ਲਿਆਂਦਾ ਹੈ ਤਾਂ ਉਹ ਸੋਸ਼ਲ ਮੀਡੀਆ ਹੈ। ਅੱਜ ਅਸੀਂ ਐਸੇ ਡਿਜੀਟਲ ਦੌਰ ਵਿੱਚ ਜੀ ਰਹੇ ਹਾਂ ਜਿੱਥੇ ਜਾਣਕਾਰੀ ਕੁਛ ਹੀ ਸੈਕਿੰਡਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਜਾਂਦੀ ਹੈ। ਇੱਕ ਛੋਟਾ ਜਿਹਾ ਸੰਦੇਸ਼, ਇੱਕ ਤਸਵੀਰ ਜਾਂ ਕੁਛ ਸੈਕਿੰਡਾਂ ਦਾ ਵੀਡੀਓ ਲੱਖਾਂ ਲੋਕਾਂ ਤੱਕ ਬਹੁਤ ਜਲਦੀ ਪਹੁੰਚ ਜਾਂਦਾ ਹੈ। ਇਹ ਤਾਕਤ ਜਿੱਥੇ ਸਮਾਜ ਨੂੰ ਜੋੜਨ, ਜਾਗਰੂਕਤਾ ਫੈਲਾਉਣ ਅਤੇ ਬਦਲਾਵ ਲਿਆਉਣ ਦਾ ਮੌਕਾ ਦਿੰਦੀ ਹੈ, ਉੱਥੇ ਝੂਠੀ ਖਬਰਾਂ, ਨਫ਼ਰਤ ਅਫਵਾਹਾਂ ਅਤੇ ਸਮਾਜਿਕ ਤਣਾਅ ਦਾ ਕਾਰਨ ਵੀ ਬਣ ਸਕਦੀ ਹੈ। ਸੋਸ਼ਲ ਮੀਡੀਆ ਸਿਰਫ ਇੱਕ ਤਕਨੀਕੀ ਪਲੇਟਫਾਰਮ ਨਹੀਂ, ਬਲਕਿ ਅੱਜ ਦੇ ਸਮੇਂ ਦੀ ਐਸੀ ਸਮਾਜਿਕ ਤਾਕਤ ਬਣ ਚੁੱਕਿਆ ਹੈ ਜੋ ਸਾਡੀ ਸੋਚ, ਵਿਵਹਾਰ, ਸੰਸਕ੍ਰਿਤੀ, ਰਾਜਨੀਤੀ, ਅਰਥਵਿਵਸਥਾ ਅਤੇ ਪਰਿਵਾਰਿਕ ਜੀਵਨ ਨੂੰ ਗਹਿਰਾਈ ਨਾਲ ਪ੍ਰਭਾਵਿਤ ਕਰ ਰਹੀ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਦੇਸ਼ਾਂ ਵਿੱਚ ਸ਼ਾਮਿਲ ਹੈ। ਸਸਤੇ ਇੰਟਰਨੈੱਟ, ਸਮਾਰਟਫੋਨ ਦੀ ਆਸਾਨ ਉਪਲਬਧਤਾ ਅਤੇ ਡਿਜੀਟਲ ਇੰਡੀਆ ਵਰਗੀਆਂ ਪਹਿਲਕਦਮੀਆਂ ਨੇ ਕਰੋੜਾਂ ਲੋਕਾਂ ਨੂੰ ਔਨਲਾਈਨ ਦੁਨੀਆ ਦੇ ਨਾਲ ਜੋੜ ਦਿੱਤਾ ਹੈ। ਪਿੰਡਾਂ ਤੱਕ ਇੰਟਰਨੈੱਟ ਪਹੁੰਚਣ ਨਾਲ ਗਿਆਨ, ਜਾਣਕਾਰੀ ਅਤੇ ਅਵਸਰ ਹਰ ਵਿਅਕਤੀ ਤੱਕ ਪਹੁੰਚ ਰਹੇ ਹਨ। ਅੱਜ ਵਿਦਿਆਰਥੀ ਪੜ੍ਹਾਈ ਵਾਸਤੇ, ਡਾਕਟਰ ਸਵਾਸਥਯ ਜਾਗਰੂਕਤਾ ਫੈਲਾਉਣ ਵਾਸਤੇ, ਵਪਾਰੀ ਕਾਰੋਬਾਰ ਵਾਸਤੇ, ਕਲਾਕਾਰ ਆਪਣੀ ਪ੍ਰਤਿਭਾ ਦਿਖਾਉਣ ਵਾਸਤੇ, ਸਮਾਜ ਸੇਵੀ ਲੋਕ ਭਲਾਈ ਦੇ ਕੰਮਾਂ ਵਾਸਤੇ ਅਤੇ ਸਰਕਾਰ ਨਾਗਰਿਕਾਂ ਤੱਕ ਆਪਣੀ ਯੋਜਨਾਵਾਂ ਪਹੁੰਚਾਉਣ ਵਾਸਤੇ ਸਭ ਸੋਸ਼ਲ ਮੀਡੀਆ ਦਾ ਸਫਲ ਉਪਯੋਗ ਕਰ ਰਹੇ ਹਨ। ਇਸ ਤਰ੍ਹਾਂ ਸੋਸ਼ਲ ਮੀਡੀਆ ਸਿਰਫ ਸੰਚਾਰ ਦਾ ਸਾਧਨ ਨਹੀਂ ਰਿਹਾ, ਬਲਕਿ ਆਧੁਨਿਕ ਸਮਾਜ ਦੀ ਨਵੀਂ ਕਾਰਿਆਸ਼ੈਲੀ ਵੀ ਬਣ ਗਿਆ ਹੈ। ਜੇ ਸਕਾਰਾਤਮਕ ਨਜ਼ਰੀਏ ਨਾਲ ਦੇਖੀਏ ਤਾਂ ਸੋਸ਼ਲ ਮੀਡੀਆ ਨੇ ਸਮਾਜ ਸੇਵਾ ਨੂੰ ਨਵੀਂ ਤਾਕਤ ਦਿੱਤੀ ਹੈ। ਗਰੀਬਾਂ ਦੀ ਮਦਦ, ਰਕਤਦਾਨ, ਪ੍ਰਾਕਿਰਤਿਕ ਆਪਦਾ ਰਾਹਤ, ਪਰਿਆਵਰਣ ਸੰਰਕਸ਼ਣ, ਮਹਿਲਾ ਸੁਰੱਖਿਆ, ਸਿੱਖਿਆ, ਸਵੱਛਤਾ ਅਤੇ ਸਵਾਸਥਯ ਜਾਗਰੂਕਤਾ ਵਰਗੇ ਅਭਿਆਨ ਸੋਸ਼ਲ ਮੀਡੀਆ ਦੀ ਬਦੌਲਤ ਲੱਖਾਂ ਲੋਕਾਂ ਤੱਕ ਪਹੁੰਚੇ ਹਨ। ਕੋਵਿਡ-19 ਮਹਾਂਮਾਰੀ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਜਦੋਂ ਪੂਰਾ ਦੇਸ਼ ਮੁਸ਼ਕਿਲ ਦੌਰ ਵਿੱਚ ਸੀ, ਉਦੋਂ ਸੋਸ਼ਲ ਮੀਡੀਆ ਰਾਹੀਂ ਆਕਸੀਜਨ, ਦਵਾਈਆਂ, ਹਸਪਤਾਲਾਂ, ਭੋਜਨ ਅਤੇ ਸਵੈਮ ਸੇਵਕਾਂ ਦੀ ਜਾਣਕਾਰੀ ਬਹੁਤ ਤੇਜ਼ੀ ਨਾਲ ਲੋਕਾਂ ਤੱਕ ਪਹੁੰਚੀ। ਅਨੇਕ ਪਰਿਵਾਰਾਂ ਨੂੰ ਸਮੇਂ 'ਤੇ ਮਦਦ ਮਿਲੀ ਅਤੇ ਕਈ ਜ਼ਿੰਦਗੀਆਂ ਬਚਾਈਆਂ ਜਾ ਸਕੀਆਂ। ਪਹਿਲਾਂ ਗਿਆਨ ਸਿਰਫ ਕਿਤਾਬਾਂ ਅਤੇ ਪੁਸਤਕਾਲਿਆਂ ਤੱਕ ਸੀਮਿਤ ਹੁੰਦਾ ਸੀ, ਪਰ ਅੱਜ ਦੁਨੀਆ ਦੇ ਨਾਮੀ ਵਿਸ਼ਵ ਵਿਦਿਆਲਿਆਂ ਦੇ ਲੈਕਚਰਰ, ਰਿਸਰਚ ਟ੍ਰੇਨਿੰਗ ਪ੍ਰੋਗਰਾਮ ਉਪਲਬਧ ਹਨ। ਸੋਸ਼ਲ ਮੀਡੀਆ ਨੇ ਸਿੱਖਿਆ ਨੂੰ ਹੋਰ ਲੋਕਤਾਂਤਰਿਕ ਬਣਾ ਦਿੱਤਾ ਹੈ। ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀ ਵੀ ਅੱਛੀ ਗੁਣਵੱਤਾ ਵਾਲੀ ਪੜ੍ਹਾਈ ਦੀ ਸਮੱਗਰੀ ਹਾਸਿਲ ਕਰ ਸਕਦੇ ਹਨ। ਆਨਲਾਈਨ ਸਟੱਡੀ ਗਰੁੱਪ, ਵੈਬੀਨਾਰ ਅਤੇ ਡਿਜੀਟਲ ਲਾਇਬ੍ਰੇਰੀ ਨੇ ਸਿੱਖਿਆ ਨੂੰ ਦਿਸ਼ਾ ਦੇ ਰਹੇ ਹਨ। ਜੇ ਵਿਦਿਆਰਥੀ ਸੋਸ਼ਲ ਮੀਡੀਆ ਦਾ ਸਹੀ ਮਕਸਦ ਨਾਲ ਇਸਤੇਮਾਲ ਕਰਨ ਤਾਂ ਇਹ ਉਹਨਾਂ ਦੇ ਵਿਅਕਤਿਤਵ ਵਿਕਾਸ ਅਤੇ ਭਵਿੱਖ ਨਿਰਮਾਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਬਣ ਸਕਦਾ ਹੈ। ਅੱਜ ਹਜ਼ਾਰਾਂ ਨੌਜਵਾਨ ਸੋਸ਼ਲ ਮੀਡੀਆ ਦੀ ਮਦਦ ਨਾਲ ਆਤਮ ਨਿਰਭਰ ਬਣ ਰਹੇ ਹਨ। ਡਿਜੀਟਲ ਮਾਰਕੀਟਿੰਗ, ਕੰਟੈਂਟ ਕ੍ਰੀਏਸ਼ਨ, ਔਨਲਾਈਨ ਟੀਚਿੰਗ, ਫ੍ਰੀਲਾਂਸਿੰਗ, ਬਲੌਗਿੰਗ, ਵੀਡੀਓ ਕ੍ਰੀਏਸ਼ਨ ਅਤੇ ਈ ਕਾਮਰਸ ਨੇ ਰੋਜ਼ਗਾਰ ਦੇ ਅਨੇਕ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ। ਘਰ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ

0: अभी हमारे श्रोता सुन रहे थे कार्यक्रम एक ही फिल्म से। आकाशवाणी दिल्ली का ये इंद्रप्रस्थ चैनल है। अब से थोड़ी ही देर में आप सुनेंगे पंजाबी में समाचार।
1: नमस्कार, ये आकाशवाणी है। खबरां इस बुलेटिन नाल मैं अमन देव। पहला चोणवीं खबरां। कल शुरू हो रहे पार्लीमेंट के मानसून इजलास तो पहला अज सर्व पार्टी मीटिंग हो रही है। राष्ट्रपति द्रौपदी मुर्मू तीन देशों मोलदोवा उत्तरी मैसेडोनिया ते रोमानिया के दौरे लई रवाना हो गए ने। जम्मू कश्मीर च अज सवेरे पुंछ जिले च भारी मीह ते जमीन खिसकण कारण घट्टो घट चार लोगों की मौत हो गई ते कई होर लापता ने। दो बार दी ओलंपिक तमगा जेतू पीवी सिंधु ने पहली बार जापान ओपन बैडमिंटन टूरनामेंट का खिताब जीत लिया है। फीफा विश्व कप 2026 का फाइनल अज रात अर्जेंटीना ते स्पेन विचकार होगा। संसद के मानसून इजलास तो पहला सरकार वालों बुलाई गई सर्व पार्टी मीटिंग अज संसद कंपलैक्स विच शुरू हुई। रक्षा मंत्री राजनाथ सिंह मीटिंग की प्रधानगी कर रहे ने। संसदीय मामलों बारे मंत्री किरेन रिजिजू ते राज्यसभा विच सदन के नेता जगत प्रकाश नड्डा भी मीटिंग विच मौजूद ने। श्री रिजिजू ने विरोधी पार्टियां नूं कार्रवाई च सहयोग देने लई कहा।
2: कोई पार्टी या कोई मेंबर अपना जो भी बात रखना चाहता है पार्लियामेंट में पूरा रख सकते हैं। मैं विपक्ष के साथियों को कहना चाहता हूं कि पहले में भी पार्लियामेंट को काफी चलाने में दिक्कत आई थी क्योंकि हंगामा बहुत ज्यादा हुआ था। हंगामा होने से कोई लाभ नहीं होता है और लोग पसंद नहीं करता है। लोग चाहते हैं कि पार्लियामेंट सुचारू रूप से चले। इसलिए मैं फिर से सब पार्टी के नेताओं को मैं अनुरोध करता हूं कि पार्लियामेंट अच्छी तरह से चले, इसमें सब लोग योगदान करें और हम भी विपक्ष के बात सुनेंगे और विपक्ष भी हमारे बात सुने।
1: पहला मीटिंग शुरू होने तो तुरंत बाद विरोधी पार्टियां विरोध विच वॉकआउट कर गई। मीडिया नाल गलबात करदिआं तृणमूल कांग्रेस के संसद मैंबर महुआ मोहित्रा ने कहा कि कांग्रेस समाजवादी पार्टी डीएमके झारखंड मुक्ति मोर्चा तृणमूल कांग्रेस ते आम आदमी पार्टी समेत सारियां विरोधी पार्टियां ने मीटिंग का बाइकाट किया। उन्हां इल्जाम लाया कि सर्व पार्टी मीटिंग विच बुलाई गई नैशनलिस्ट सिटीजनज पार्टी आफ इंडिया एनसीपीआई संसद विच मानता प्राप्त पार्टी नहीं है।
3: Opposition, all parties including the Indian National Congress, the Samajwadi Party, the DMK, the JMM, the Aam Aadmi Party, the National Conference, the left parties, the Shiv Sena UBT have all walked out of all party meeting in protest. So on what grounds did the Parliamentary Affairs Minister extend an invitation to these 20 rebel MPs and how are they attending this meeting? We have registered our strong protest and walked out as a symbol of our protest.
1: हालांकि विरोध दर्ज कराने तों बाद कांग्रेस संसद मैंबर जय राम रमेश सीपीआईएम दे जॉन ब्रिटास झारखंड मुक्ति मोर्चा दे संसद मैंबर महुआ माझी अते तृणमूल कांग्रेस दे संसद मैंबर महुआ मोहित्रा समेत विरोधी धिर दे नुमाइंदे मीटिंग विच शामिल होए। आउण वाले मानसून समागम दौरान कई महत्वपूर्ण बिलों ते चर्चा ते पास होण दी संभावना है। इस मीटिंग राहीं सरकार संसद दे दोवां सदनां दे सुचारू कामकाज नूं यकीनी बनाउण लई सारियां सियासी पार्टियां तों सहयोग मंग रही है। संसद का मानसून समागम कल तो शुरू होगा ते अगले महीने की 13 तरीक तक जारी रहेगा। राष्ट्रपति द्रौपदी मुर्मू आज मालदोवा उत्तरी मैसेडोनिया ते रोमानिया के दौरे ते रवाना हो गए ने। दौरे के पहले पड़ा ते श्रीमती मुर्मू मालदोवा पहुंचणगे। एक ऐसे भारतीय राष्ट्रपति का मालदोवा का पहला दौरा होगा। दौरे दौरान वह मालदोवा के राष्ट्रपति माइया सैंडू नाल वफद पदरी गलबात करनगे। वह मालदोवा की संसद के स्पीकर नाल भी मुलाकात करनगे। इस तो अलावा राष्ट्रपति मालदोवा भारत संसदी दोस्ती समूह के मैंबर नाल भी गलबात करनगे। ओ भारत मालदोवा व्यापार फोरम नूं संबोधन करनगे ते भारतीय भाईचारे के मैंबर नाल मुलाकात करनगे। दौरे के दूजे पड़ा ते राष्ट्रपति मुर्मू 21 तो 22 जुलाई तक उत्तरी मैसेडोनिया च होणगे। यह किसी भारतीय राष्ट्रपति का उत्तरी मैसेडोनिया का भी पहला दौरा होगा। दौरे दौरान ओ मैसेडोनिया के राष्ट्रपति सिलियानोवस्का दावकोवा नाल दुवल्ली गलबात करनगे। ओ प्रधानमंत्री ते संसद दे मुखी नाल भी मुलाकात करनगे। अपने तीन देशों दे दौरे दे आखिरी पड़ाव विच राष्ट्रपति मुर्मू 23 तो 25 जुलाई तक रोमानिया दा दौरा करनगे। इस दौरे दौरान ओ रोमानिया दे राष्ट्रपति अंतरम प्रधानमंत्री सैनेट दे प्रधान ते रोमानिया भारत संसदी दोस्ती समूह दे मैंबरां नाल मुलाकात करनगे। ओ भारत रोमानिया व्यापार फोरम नूं भी संबोधन करनगे ते भारतीय भाईचारे दे मैंबरां नाल गल्लबात करनगे। विदेश मंत्री डॉ एस जयशंकर ने अज सवेरे नवी दिल्ली विच ज़ांज़ीबार दे राष्ट्रपति दे रेवोल्यूशनरी कौंसल दे चेयरमैन डॉ हुसैन अली मवनी नाल मुलाकात कीती। डॉ जयशंकर ने एक सोशल मीडिया पोस्ट विच कहा कि मुलाकात दौरान दोहां नेतावां ने उच्च सिक्ख्या समर्था निर्माण पानी सप्लाई सेहत एआई डिजिटल तकनालोजी अते होर तरजीही खेतरां विच भारत तंजानिया सहयोग नूं वधाउण ते चर्चा कीती। ज़ांज़ीबार तंजानिया दा एक नीम खुद मुख्तियार इलाका है। इस दा अपना संविधान राष्ट्रपति प्रतिनिधि सभा ते झंडा है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਜੰਮੂ ਕਸ਼ਮੀਰ ਵਿਚ ਅੱਜ ਸਵੇਰੇ ਪੁੰਛ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਅਚਾਨਕ ਹੜ੍ਹ ਆਉਣ ਕਾਰਨ ਤਿੰਨ ਔਰਤਾਂ ਸਮੇਤ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਕਈ ਲਾਪਤਾ ਹੋ ਗਏ ਨੇ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਸਾਰੀਆਂ ਮੌਤਾਂ ਸਭ ਤੋਂ ਵੱਧ ਪ੍ਰਭਾਵਿਤ ਸੁਰਨਕੋਟ ਤਹਿਸੀਲ 'ਚ ਹੋਈਆਂ ਜਿੱਥੇ ਅਧਿਕਾਰੀਆਂ ਨੇ ਬਚਾਅ ਟੀਮਾਂ ਤੈਨਾਤ ਕੀਤੀਆਂ ਨੇ ਅਤੇ ਫਸੇ ਹੋਏ ਲੋਕਾਂ ਤੱਕ ਪਹੁੰਚਣ, ਪ੍ਰਭਾਵਿਤ ਇਲਾਕਿਆਂ ਨੂੰ ਸਾਫ਼ ਕਰਨ ਅਤੇ ਭਾਰੀ ਮੀਂਹ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਰਾਹਤ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਉਪ ਰਾਜਪਾਲ ਮਨੋਜ ਸਿਨਹਾ ਨੇ ਲਗਾਤਾਰ ਮੀਂਹ ਤੇ ਹੜ੍ਹਾਂ ਤੋਂ ਬਾਅਦ ਰਾਜੌਰੀ ਅਤੇ ਪੁੰਛ ਵਿਚ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਹੈ। ਉਪ ਰਾਜਪਾਲ ਸਥਿਤੀ ਤੇ ਨੇੜੇ ਨਜ਼ਰ ਰੱਖ ਰਹੇ ਨੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁੰਛ ਵਿਚ ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਜਾਨੀ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਦੁਖੀ ਪਰਿਵਾਰਾਂ ਨਾਲ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ, SDRF, ਪੁਲਿਸ ਅਤੇ ਹੋਰ ਸਾਰੀਆਂ ਸਬੰਧਤ ਏਜੰਸੀਆਂ ਬਚਾਅ ਅਤੇ ਰਾਹਤ ਕਾਰਜਾਂ ਵਿਚ ਪੂਰੀ ਤਰ੍ਹਾਂ ਰੁੱਝੀਆਂ ਹੋਈਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਗੱਲ ਕੀਤੀ ਤੇ ਰਾਜੌਰੀ ਜ਼ਿਲ੍ਹੇ ਵਿਚ ਰਾਤ ਭਰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਇਸ ਤਰ੍ਹਾਂ ਜੰਮੂ ਕਸ਼ਮੀਰ ਵਿਚ ਖਰਾਬ ਮੌਸਮ ਦੀ ਚੇਤਾਵਨੀ ਦੇ ਮੱਦੇਨਜ਼ਰ ਅਹਤਿਆਤ ਵਜੋਂ ਅੱਜ ਤੋਂ ਪਹਿਲਗਾਮ ਤੇ ਬਾਲਟਲ ਦੋਵਾਂ ਰੂਟਾਂ ਤੋਂ ਸ੍ਰੀ ਅਮਰਨਾਥ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਵੀ ਖਰਾਬ ਮੌਸਮ ਦੀ ਚੇਤਾਵਨੀ ਤੋਂ ਬਾਅਦ ਵੈਸ਼ਨੋ ਦੇਵੀ ਯਾਤਰਾ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ। ਸ਼ਰਾਈਨ ਬੋਰਡ ਦੇ ਇਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ। ਸ਼ਰਧਾਲੂਆਂ ਨੂੰ ਸ਼ਰਾਈਨ ਬੋਰਡ ਦੇ ਅਧਿਕਾਰਤ ਸੰਚਾਰ ਚੈਨਲਾਂ ਰਾਹੀਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਨ ਕ੍ਰਾਂਤੀਕਾਰੀ ਤੇ ਆਜ਼ਾਦੀ ਘੁਲਾਟੀਏ ਮੰਗਲ ਪਾਂਡੇ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਗਲ ਪਾਂਡੇ ਨੇ ਮਾਤ ਭੂਮੀ ਦੀ ਰਾਖੀ ਅਤੇ ਸਨਮਾਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ੍ਰੀ ਮੋਦੀ ਨੇ ਕਿਹਾ ਕਿ ਮੰਗਲ ਪਾਂਡੇ ਦੀ ਦੇਸ਼ ਭਗਤੀ ਅਤੇ ਬਹਾਦਰੀ ਦੀ ਗਾਥਾ ਦੇਸ਼ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਫਾਈਨਲ ਵਿਚ ਸਿੰਧੂ ਨੂੰ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ਵਿਚ 21-17 ਨਾਲ ਹਰਾਇਆ। ਫੀਫਾ ਵਿਸ਼ਵ ਕੱਪ ਫੁੱਟਬਾਲ 2026 ਦਾ ਫਾਈਨਲ ਅੱਜ ਰਾਤ ਅਰਜਨਟੀਨਾ ਅਤੇ ਸਪੇਨ ਵਿਚਕਾਰ ਨਿਊਯਾਰਕ ਨਿਊਜਰਸੀ ਸਟੇਡੀਅਮ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 12:30 ਸ਼ੁਰੂ ਹੋਏਗਾ। ਪਹਿਲਾਂ ਇੰਗਲੈਂਡ ਨੇ ਫਰਾਂਸ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਮਿਆਮੀ ਸਟੇਡੀਅਮ ਵਿਚ ਖੇਡੇ ਗਏ ਤੀਜੇ ਸਥਾਨ ਦੇ ਮੈਚ ਵਿਚ ਇੰਗਲੈਂਡ ਨੇ ਫਰਾਂਸ ਨੂੰ 6-4 ਨਾਲ ਹਰਾਇਆ। ਭਾਰਤ ਅਤੇ ਇੰਗਲੈਂਡ ਵਿਚਕਾਰ ਤਿੰਨ ਇਕ ਰੋਜ਼ਾ ਮੈਚਾਂ ਦੀ ਕ੍ਰਿਕਟ ਲੜੀ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਅੱਜ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3:30 ਸ਼ੁਰੂ ਹੋਏਗਾ। ਦੋਵੇਂ ਟੀਮਾਂ ਇਕ ਇਕ ਮੈਚ ਜਿੱਤ ਕੇ ਬਰਾਬਰੀ ਤੇ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇਕ ਨਜ਼ਰ। ਕੱਲ੍ਹ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ